0: सुनते हैं नंबर वन रेडियो स्टेशन रेडियो ओलिव 106.3 FM.
1: ਸਸਿਕਾ ਜੀ ਮੈਂ ਹਰਭਜਨ ਮਾਨ ਤੁਸੀਂ ਸੁਣ ਰਹੇ ਹੋ ਕਤਰ ਹਿੰਦੀ ਰੇਡੀਓ ਸਟੇਸ਼ਨ ਰੇਡੀਓ ਆਲ ਆਫ 106.3 FM ਜੀਓ ਬਿੰਦਾਸ
0: ਆਲਿਵ ਸੁਨੋ ਰੇਡੀਓ ਨੈਟਵਰਕ ਕਤਰਸ ਨੰਬਰ 1 ਏਸ਼ੀਅਨ ਰੇਡੀਓ ਨੈਟਵਰਕ

ਚਲੋ ਜੀ ਫਿਰ ਹੁਣ ਸਿਮਰਨ ਕੌਰ ਦੇ ਇੱਥੋਂ ਖਲਟੀ ਮਰਨ ਦਾ ਟਾਈਮ ਆ ਗਿਆ। ਜਦੋਂ ਮੈਂ ਪੰਜਾਬੀ ਬੋਲਣੀ ਸ਼ੁਰੂ ਕਰਦੀ ਹਾਂ ਨਾ, ਮੈਨੂੰ ਇੰਨੀ ਹਿੰਦੀ ਬੋਲਣ ਦੀ ਆਦਤ ਪੈ ਗਈ ਹੈ, ਤੇ ਜਦੋਂ ਮੈਂ ਪੰਜਾਬੀ ਬੋਲਦੀ ਹਾਂ ਉਦੋਂ ਮੈਂ ਥੋੜਾ ਜਿਹਾ ਨਾ ਇੱਦਾਂ ਕਦੇ ਕਦੇ ਮੇਰੇ ਤੋਂ ਗਲਤੀ ਹੋ ਜਾਂਦੀ। ਮੈਨੂੰ ਲੱਗਦਾ ਹੈ ਕਿ ਮੈਂ ਪੰਜਾਬੀ ਹੁਣ ਬੋਲਦੀ ਨਹੀਂ ਹੈਗੀ, ਮੈਂ ਪੰਜਾਬੀ ਬੋਲੀ ਭੁੱਲ ਤਾਂ ਨਹੀਂ ਜਾਊਂਗੀ। ਨਹੀਂ ਨਹੀਂ ਨਹੀਂ, ਇਹ ਕੰਮ ਨਹੀਂ ਹੋਣਾ ਚਾਹੀਦਾ ਹੈਗਾ। ਪੰਜਾਬੀ ਬੋਲ ਯਾਰ, ਆਪ ਲੋਕ ਥੋੜੀ ਜਿਹੀ ਪੰਜਾਬੀ ਸਿੱਖ ਲਓ, ਮੈਂ ਥੋੜੀ ਥੋੜੀ ਪੰਜਾਬੀ ਬੋਲਿਆ ਕਰਾਂਗੀ ਤਾਂ ਕਿ ਤੁਸੀਂ ਵੀ ਬੋਲਿਆ ਕਰੋ ਥੋੜੀ ਥੋੜੀ। ਚਲੋ ਦੋਸਤੋ, ਮੇਰੇ ਯਹਾਂ ਸੇ ਗੱਡੀ ਵਾਲੇ ਕਾ ਟਾਈਮ ਆ ਚੁੱਕਾ ਹੈ। ਕੱਲ ਸ਼ਾਮ ਕੋ 5 ਵਜੇ ਫਿਰ ਸੇ ਹੋਦੀ ਆਪ ਸੇ ਮੁਲਾਕਾਤ। ਟਿਲ ਦੇਨ ਖਾਂਦੇ ਪੀਂਦੇ ਰਹੋ, ਐਸ਼ ਕਰਦੇ ਰਹੋ, ਚਿਹਰੇ ਦੇ ਵੱਡੇ ਵਾਲੀ ਸਮਾਈਲ ਲੱਗੋ, ਕਿਸੇ ਦਾ ਦਿਲ ਮਤ ਦੁਖਾਣਾ। ਬੀ ਨਾਈਸ ਟੂ ਐਵਰੀਵਨ ਯਾਰ, ਗੁੱਡ ਨਾਈਟ, ਜਸਟ ਟੇਕ ਕੇਅਰ ਆਫ ਯੂਰਸੈਲਫ ਐਂਡ ਲਵ ਯੂ ਸੋ ਕਿਲੋ।

ਨਾਲ ਪਿਆਰ ਦੇ 100 ਕਿਲੋ ਬਿਨਾ ਭੇਦ ਭਾਵ ਸੁਣੋਗੇ ਕਹੋਗੇ ਇਹ ਲੜਕੀ ਹੈ ਵਾਓ ਤਭੀ ਤੋ ਪੂਰੇ ਸ਼ਹਿਰ ਕੀ ਈਵਨਿੰਗ ਹੋਤੀ ਹੈ ਓਹੋ।